ਹੱਸੇ ਹੱਸੀ ਅੱਗੇ ਮੇਰੀ ਫਿਰ ਉਸ ਕੀ ਅੱਖੋਂ ਸੇ ਜਮਲੀ ਇੱਕ ਵਾਰੀ ਦੋ ਵਾਰੀ ਫਿਰ ਨਿਕਲੀ ਹੱਸੀ ਇੱਕ ਹੱਥ ਹਵਾ ਵਿੱਚ ਦੂਜੇ ਚ ਗਲਾਸ ਤੇ ਮੈਨੂੰ ਨੀ ਪਤਾ ਸੀ ਗਿਲਾਸ ਚ ਕੀ ਬਟ ਹੌਲੀ ਹੌਲੀ ਲੱਕ ਨੂੰ ਘੁਮਾ ਕੇ ਨੱਚਦੇ ਲੱਗੇ ਸੋ ਸੈਕਸੀ।

ਸੇਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ

ਜੁਗ ਚਾਰੇ ਆ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਮੈਂ ਜਾਣੀ ਹੈ ਨਾਲ ਚੱਲੈ ਸਭ ਹੋਏ ਚੰਗਾ ਨਾਂ ਰੱਖੈ ਕਹਿ ਜਸ ਕੀਰਤ ਜਗ ਲਈ ਜੀ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਆ ਕੋਈ ਨਾ ਸੂਝਹੀ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਵੀਰ ਸੁਰਨਾਥ

ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ। ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੁਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ।

ਸਤਿਕਾਰ ਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਭਕ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਂ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋ ਵਖਾਣ ਜਿਨੇ ਲਿਖੇ ਤੇ ਸਿਰ ਨਾਏ ਜੇ ਫੁਰਮਾਏ ਤਿਵ ਤੇ ਪਾ

ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਮੂੰਹ ਤੋਂ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ।

ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਬਾਰਾ ਵਾਰ, ਅੰਤ ਕਾਰਨ ਕੀਤੇ ਬਿਰਲਾ ਹੈ, ਤਾਂ ਕਿ ਅੰਤ ਨਾ ਪਾਏ ਜਾਏ, ਇਹੋ ਅੰਤ ਨਾ ਜਾਣੈ।

ਨਾਨਕ ਨਦਰੀ ਕਰਮੀ ਦਾਸ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਤ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਮੈਂ ਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੂ ਭੂਕ ਸਦਮਾਰ ਏ ਬੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਪੁਰੇ ਆਖ ਨਾ ਸਕੈ ਕੋਏ

ਉਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਹ ਕੁਰੀ ਸਿਓ ਕਈਨ ਕੀਤੇ ਗਾਉਣ ਹਾਰੇ ਗਾਵੈ ਤੋਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਕੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਦਿੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਕਸ਼ਰ ਤੀਰਤ ਨਾਲੇ

ਤੁਧ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਜੈਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰੈ ਵਿਭੂਤ

ਜਿਸ ਤਿਸ ਭਾਵੈ ਤਿਵੈ ਚਲਾਵੈ ਜਿਵੋ ਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਵੋ ਤੈ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏ ਕੁਵੇਸ਼ ਆਸਨ ਲੋਲ ਭੰਡਾਰ ਜੋ ਕਿਛ ਪਾਇਆ ਸਵੇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕਿ ਸੱਚ

ਜਾਏ। ਧਰਮ ਕੰਡ ਕਾਏ ਉਹ ਧਰਮ, ਗਿਆਨ ਖੰਡ ਕਾਇਆ ਖੋ ਕਰਮ, ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਨੇ ਘਾਟ ਕੜੀਆਂ ਹੈ ਰੂਪ ਰੰਗੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੋਧ।

ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥੈ ਘੜ ਘੜੀਐ ਬਹੁਤ ਨੋਮ ਤਾਂਕੀਆਂ ਗੱਲਾਂ ਕਥੀਆਂ ਨੰ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮੰਤ ਮਨਮੁੱਧ ਤਿੱਥੈ ਘੜੀਐ ਸੁਰਾਂ ਸਦਾ ਕਿਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂ ਬਲਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ

ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂਤ ਨਾ ਅੰਤ ਤਿੱਥੈ ਲੋ ਲੋਇ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਅਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਤੁਸੀਂ ਸੁਣ ਰਹੇ ਹੋ ਰੇਡੀਓ ਰਾਬਤਾ 98.5 FM।
2: ਫਰੀਡਮ ਵਿੱਚ ਇਸ ਵੇਲੇ ਹਰ ਚੀਜ਼ ਵਿਕਰੀ ਤੇ ਹੈ। ਸੋਫੇ, ਰਹਿਣ ਅਤੇ ਖਾਣਾ, ਬਾਰੀ, ਸੁੱਤਣ ਵਾਲੇ ਕਮਰੇ ਅਤੇ ਗੱਦੇ ਸਮੇਤ ਸਾਰੇ ਫਰਨੀਚਰ ਤੇ 20-60% ਤੱਕ ਛੂਟ ਹਾਸਲ ਕਰੋ। ਜਲਦੀ ਕਰੋ, ਵਿਕਰੀ ਹੁਣ ਚਾਲੂ ਹੈ ਸਿਰਫ ਫਰੀਡਮ ਤੇ।
3: ਮੈਂ ਬਹੁਤ ਇਜ਼ਾਜ਼ ਮਹਿਸੂਸ ਕਰ ਰਹਾ ਹੂੰ ਕਿ ਆਜ ਹਮਾਰੇ ਪ੍ਰੋਗਰਾਮ ਕੋ ਇੱਜ਼ਤ ਬਖਸ਼ਨੇ ਕੇ ਲੀਏ ਡਾਕਟਰ ਸੁਰਜੀਤ ਪਾਤਰ ਸਾਹਿਬ ਤਸ਼ਰੀਫ ਫਰਮਾ ਹੈ। ਆਪ ਕਿਸੀ ਤਾਰੁਫ ਕੇ ਮੁਹਤਾਜ ਨਹੀਂ ਹੈ। ਪਦਮ ਸ਼੍ਰੀ ਸਾਹਿਤ ਅਕੈਡਮੀ ਅਵਾਰਡ, ਨਾ ਜਾਣੇ ਕਿਤਨੇ ਅਵਾਰਡ ਇਨਕੀ ਨਜ਼ਰ ਹੋਏ ਹੈ। ਮੈਂ ਜ਼ਿਆਦਾ ਬਾਤ ਨਾ ਕਰਦੇ ਹੋਏ ਮਤਲਬ ਮੈਂ ਸਰ ਸੇ ਗੁਜ਼ਾਰਿਸ਼ ਕਰਤਾ ਹੂੰ ਇਸੀ ਸ਼ੇਰ ਕੇ ਸਾਥ ਕੇ। ਅੰਬੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ। ਅੰਬੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ। ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ। ਅਹਿਸਾਸ ਸਾਹਿਬ ਨੇ ਇੰਨੀ ਖੂਬਸੂਰਤ ਸ਼ਾਇਰੀ ਸੁਣਾਉਣ ਦੇ ਨਾਲ ਨਾਲ ਇੱਕ ਗੱਲ ਕਹੀ ਕਿ ਸ਼ਾਇਰੀ ਤਨਹਾਈ ਕੀ ਰੌਣਕ ਹੈ, ਮਹਿਫਲ ਕੀ ਨਹੀਂ।
4: ਵਾਹ ਵਾਹ।
3: ਲੇਕਿਨ ਜਦੋਂ ਇਹੋ ਜਿਹੀ ਮਹਿਫਲ ਹੋਵੇ ਫਿਰ ਇਹੋ ਜਿਹੇ ਸੁਣਨ ਵਾਲੇ ਹੋਣ ਤਾਂ ਮੈਨੂੰ ਇੱਕ ਸ਼ੇਰ ਹੈ ਮੇਰਾ ਇਹ ਜੀ ਕਰਦਾ ਕਿ ਇਹਨਾਂ ਨੂੰ ਸ਼ਾਇਰੀ ਸੁਣਾ ਕੇ ਦੇਖੀਏ। ਤਾਂ ਮੈਂ ਲਿਖਿਆ ਸੀ ਕਿ ਜਾਵਾਂ ਨੈਣਾ ਤੇਰਿਆਂ ਵਿੱਚ ਦੇ ਖਾਵਾਂ, ਜਾਵਾਂ ਨੈਣਾ ਤੇਰਿਆਂ ਵਿੱਚ ਦੇ ਖਾਵਾਂ, ਮੈਂ ਅਜੇ ਜਿਉਂਦਾ ਹਾਂ ਜਾ ਕੇ ਮਰ ਗਿਆ। ਕਿੰਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ, ਕਿੰਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ, ਚਾਨਣ ਚਾਹੀਦਾ ਤਾਂ ਹਿਰਦਾ ਖੋਲਾ ਮੈਂ। ਕਿੰਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ, ਚਾਨਣ ਚਾਹੀਦਾ ਤਾਂ ਸੀਨਾ ਖੋਲਾ ਮੈਂ। ਕਵਿਤਾ ਅਕਸਰ ਕਵੀ ਨੂੰ ਕਹਿੰਦੀ ਰਹਿੰਦੀ ਹੈ, ਕਵੀਆ ਜੇ ਤੂੰ ਚੁੱਪ ਕਰੇ ਤਾਂ ਬੋਲਾਂ। ਮੈਂ ਕੁਛ ਨਵੀਆਂ ਪੁਰਾਣੀਆਂ ਗਜ਼ਲਾਂ ਮਿਲਾ ਕੇ ਛੋਟੀਆਂ ਸ਼ੇਰ ਨਜ਼ਮਾਂ। ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ। ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ, ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ। ਮੈਂ ਪਾਏ ਪੂਰਨੇ ਤੇਰੇ ਲਈ ਤੇ ਦਿਲ 'ਚ ਕਿਹਾ, ਮੈਂ ਪਾਏ ਪੂਰਨੇ ਤੇਰੇ ਲਈ ਤੇ ਦਿਲ 'ਚ ਕਿਹਾ, ਮੈਂ ਤੇਰੇ ਤੋਤਲੇ ਅੱਖਰ ਕਿਤਾਬ ਤੱਕ ਦੇਖਾਂ, ਮੈਂ ਤੇਰੇ ਤੋਤਲੇ ਅੱਖਰ ਕਿਤਾਬ ਤੱਕ ਦੇਖਾਂ। ਔਰ ਇੱਕ ਵੱਖਰੇ ਰੰਗ ਦਾ ਸ਼ੇਰ ਹੈ, ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ, ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ, ਮੈਂ ਤੇਰੇ ਨੈਣ ਤਾਂ ਕੀ ਤੇਰੇ ਖਾਬ ਤੱਕ ਦੇਖਾਂ। ਔਰ ਇੱਕ ਗਜ਼ਲ ਹੈ ਕਿ ਨਵੀਂ ਗਜ਼ਲ ਹੈ, ਸੋ ਇੱਥੇ ਮੈਂ ਅਜ਼ਮਾਉਣੀ ਠੀਕ ਸਮਝਦਾ, ਵਿੱਚੋਂ ਵਿੱਚੋਂ ਕੁਝ ਅਜੇ ਮਤਲਬ ਇਹਦਾ ਕੋਈ ਨਹੀਂ, ਪਰ ਕੁਛ ਇਸ ਤਰ੍ਹਾਂ ਸੀ ਕਿ ਅੱਜ ਕੀ ਹੁਕਮ ਹੈ ਕਿਹੜੀ ਮੰਜ਼ਿਲ, ਅੱਜ ਕਿੱਧਰ ਨੂੰ ਜਾਣਾ, ਰੋਜ਼ ਸਵੇਰੇ ਰੂਹ ਨੂੰ ਪੁੱਛੀਏ ਅਸੀਂ ਰੂਹ ਦੇ ਧੁਰੋਂ ਕਰ ਜ਼ਾਹਿਰ ਹੈ ਕਿ ਮੁਖੜਾ ਚੰਦ ਬਦਨ ਦਰਿਆ ਹੈ, ਕੇਸ ਨੇ ਡੂੰਘੀਆਂ ਸ਼ਾਮਾਂ। ਮੁਖੜਾ ਚੰਦ ਬਦਨ ਦਰਿਆ ਹੈ, ਕੇਸ ਨੇ ਡੂੰਘੀਆਂ ਸ਼ਾਮਾਂ। ਰੱਬ ਦੀ ਸੋਹਣੀ ਰਚਨਾ ਸਾਵੇਂ ਲਫ਼ਜ਼ ਮੇਰੇ ਸ਼ਰਮਿੰਦੇ। ਔਰ ਇੱਕ ਸ਼ੇਰ ਹੈ ਕਿ ਮਹਿਰਮ ਰਾਜ ਜੇ ਛੋਹੇ ਕੋਈ, ਮਹਿਰਮ ਰਾਜ ਜੇ ਛੋਹੇ ਕੋਈ ਆਪੇ ਹੀ ਖੁੱਲ ਜਾਂਦੇ। ਮਹਿਰਮ ਰਾਜ ਜੇ ਛੋਹੇ ਕੋਈ ਆਪੇ ਹੀ ਖੁੱਲ ਜਾਂਦੇ, ਚਾਬੀ ਨਾਲ ਨਹੀਂ ਖੁੱਲਦੇ ਇਹ ਦਿਲ ਨੰਬਰਾਂ ਵਾਲੇ ਜਿੰਦੇ। ਜਿੱਥੇ ਦਿਲਾਂ ਚ ਥਾਂ ਨਾ ਹੋਵੇ ਉੱਥੇ ਨਹੀਂ ਉਤਰਦੇ, ਜਿੱਥੇ ਦਿਲਾਂ ਚ ਥਾਂ ਨਾ ਹੋਵੇ ਉੱਥੇ ਨਹੀਂ ਉਤਰਦੇ, ਸਿਰ ਉੱਤੋਂ ਦੀ ਲੰਘ ਜਾਂਦੇ ਨੇ ਮੇਰੇ ਸ਼ੇਰ ਪਰਿੰਦੇ।
2: ਇਸ ਵੇਲੇ ਫਰੀਡਮ ਤੇ ਹਰ ਚੀਜ਼ ਵਿਕਰੀ ਤੇ ਹੈ ਸਾਰੇ ਘਰੇਲੂ ਸਾਮਾਨ ਤੇ 50% ਤੱਕ ਛੂਟ ਪ੍ਰਾਪਤ ਕਰੋ। ਇਸ ਵਿੱਚ ਗਲੀਚੇ, ਲਾਈਟਿੰਗ, ਬਿਸਤਰ ਦੀ ਚਾਦਰ, ਦੀਵਾਰ ਕਲਾ, ਸ਼ੀਸ਼ੇ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹਨ। ਜਲਦੀ ਕਰੋ, ਵਿਕਰੀ ਹੁਣ ਚਾਲੂ ਹੈ ਸਿਰਫ ਫਰੀਡਮ ਤੇ।
3: ਔਰ ਇੱਕ ਮੇਰੀ ਗਜ਼ਲ ਹੈ ਕਿ ਉਹਦੇ ਮੈਂ ਕੁਝ ਸ਼ੇਅਰ ਕਰੂੰਗਾ ਕਿ ਜ਼ਮੀਨ ਤੇ ਫੁੱਲ ਵੀ ਨੇ, ਅੰਬਰ ਵੀ ਬੇਸਿਤਾਰਾ ਨਹੀਂ। ਜ਼ਮੀਨ ਤੇ ਫੁੱਲ ਵੀ ਨੇ, ਅੰਬਰ ਵੀ ਬੇਸਿਤਾਰਾ ਨਹੀਂ, ਤੂੰ ਕਿਉਂ ਫਿਰ ਆਖਦਾ ਕਿ ਉਸਨੂੰ ਹੁਣ ਮੈਂ ਪਿਆਰਾ ਨਹੀਂ। ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ। ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ, ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ, ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ, ਤੇ ਲਫ਼ਜ਼ੋ ਵਾਕ ਬਣੋ, ਵਾਕ ਬਿਨ ਗੁਜ਼ਾਰਾ ਨਹੀਂ। ਤੇ ਲਫ਼ਜ਼ੋ ਵਾਕ ਬਣੋ, ਵਾਕ ਬਿਨ ਗੁਜ਼ਾਰਾ ਨਹੀਂ।
4: ਸਰ ਮੁਕਰਰ ਸਰ,
3: ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ, ਤੇ ਲਫ਼ਜ਼ੋ ਵਾਕ ਬਣੋ, ਵਾਕ ਬਿਨ ਗੁਜ਼ਾਰਾ ਨਹੀਂ। ਔਰ ਸ਼ੇਰ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ। ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ। ਉਹਦਾ ਆਖਰੀ ਸ਼ੇਰ ਹੈ ਕਿ ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ, ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ, ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ, ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ। ਔਰ ਸ਼ੇਰ ਹੈ ਕਿ ਕੁਛ ਪੜ੍ਹਨ ਕਿ ਹੈ ਮੇਰੇ ਸੀਨੇ ਚ ਕੰਪਨ ਮੈਂ ਇਮਤਿਹਾਨ ਚ ਹਾਂ, ਹੈ ਮੇਰੇ ਸੀਨੇ ਚ ਕੰਪਨ ਮੈਂ ਇਮਤਿਹਾਨ ਚ ਹਾਂ, ਮੈਂ ਖਿੱਚਿਆ ਤੀਰ ਹਾਂ ਹੈ ਪਰ ਅਜੇ ਕਮਾਨ ਚ, ਮੈਂ ਖਿੱਚਿਆ ਤੀਰ ਹਾਂ ਹੈ ਪਰ ਅਜੇ ਕਮਾਨ ਚ ਹਾਂ, ਹਾਂ ਤੇਗ ਇਸ਼ਕ ਦੀ ਪਰ ਆਪਣੇ ਵਜੂਦ ਚ ਹੀ, ਹਾਂ ਤੇਗ ਇਸ਼ਕ ਦੀ ਪਰ ਆਪਣੇ ਵਜੂਦ ਚ ਹੀ, ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ ਚ ਹਾਂ, ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ ਚ ਹਾਂ, ਬਚਾਈ ਅੱਜ ਤੂੰ ਕਿਸੇ ਸੀਨੇ ਲੱਗਣੋ ਮੈਨੂੰ, ਬਚਾਈ ਅੱਜ ਤੂੰ ਕਿਸੇ ਸੀਨੇ ਲੱਗਣੋ ਮੈਨੂੰ, ਕਿ ਅੱਜ ਮੈਂ ਪੰਛੀ ਨਹੀਂ ਤੀਰ ਹਾਂ ਉਡਾਣ ਚ, ਅੱਜ ਮੈਂ ਪੰਛੀ ਨਹੀਂ ਤੀਰ ਹਾਂ ਉਡਾਣ ਚ, ਔਰ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ, ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ, ਮਤਾਂ ਤੂੰ ਜਾਣ ਕੇ ਰੋਵੇ ਮੈਂ ਕਿਸ ਜਹਾਨ ਚ, ਛੁਪਾ ਕੇ ਰੱਖਦਾ ਹਾਂ ਮਤਾਂ ਤੂੰ ਜਾਣ ਕੇ ਰੋਵੇ ਮੈਂ ਕਿਸ ਜਹਾਨ ਚ, ਹਾਂ ਇਹ ਲਫ਼ਜ਼ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ, ਇਹ ਲਫ਼ਜ਼ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ, ਜਾਂ ਖਬਰੇ ਇਹ ਵੀ ਨਹੀਂ ਐਵੇਂ ਮੈਂ ਗੁਮਾਨ ਚ। ਇੱਕ ਦਿਨ ਕਿ ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ,
4: ਡੁੱਬਦਾ ਸੂਰਜ ਹਾਂ ਤੇ ਹੈ ਮੇਰਾ
3: ਹੈ ਮੇਰਾ ਸਮੁੰਦਰ ਬੜੀ ਦੂਰ, ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮੰਜ਼ਿਲ। ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ, ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ। ਕੋਈ ਤਰਕੀਬ ਬਣਾ, ਕੋਈ ਤਰਕੀਬ ਬਣਾ ਤੋੜ ਦੇ ਕੋਈ ਦਸਤੂਰ, ਕੋਈ ਤਰਕੀਬ ਬਣਾ ਤੋੜ ਦੇ ਕੋਈ ਦਸਤੂਰ। ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਹੈ ਜ਼ਰੂਰ, ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਹੈ। ਉਹਦਾ ਅੰਦਰ ਸੀ ਖੁਦਾ, ਕਹਿੰਦਾ ਸੀ ਜੋ ਮੈਂ ਹਾਂ ਖੁਦਾ। ਉਹਦਾ ਅੰਦਰ ਸੀ ਖੁਦਾ, ਕਹਿੰਦਾ ਸੀ ਜੋ ਮੈਂ ਹਾਂ ਖੁਦਾ। ਉਹਦਾ ਫੜਿਆ ਨਾ ਗਿਆ, ਚਾੜਦਾ ਸੂਲੀ ਮਨਸੂਰ। ਉਹਦਾ ਅੰਦਰ ਸੀ ਖੁਦਾ, ਕਹਿੰਦਾ ਸੀ ਜੋ ਮੈਂ ਹਾਂ ਖੁਦਾ। ਉਹਦਾ ਫੜਿਆ ਨਾ ਗਿਆ, ਚਾੜਦਾ ਸੂਲੀ ਮਨਸੂਰ। ਔਰ ਮੇਰੇ ਰਾਹਾਂ ਚ ਵਿਛਾਏ ਸੀ ਤੁਸਾਂ ਥਲ ਤਬੜੇ, ਮੇਰੇ ਰਾਹਾਂ ਚ ਵਿਛਾਏ ਸੀ ਤੁਸੀਂ ਥਲ ਤਬੜੇ। ਦੇਖ ਲਓ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ, ਦੇਖ ਲਓ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ। ਔਰ ਆਪ ਹੀ ਰਹਿ ਕੇ ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈ ਗਜ਼ਲ। ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈ ਗਜ਼ਲ। ਹੁਣ ਦੁਨੀਆਂ ਚ ਮੇਰੇ ਲਫ਼ਜ਼ ਤੇਰੇ ਸੁਰ ਮਸ਼ਹੂਰ, ਡੁੱਬਦਾ ਸੂਰਜ ਅੰਤ ਹੈ ਮੇਰਾ ਸਮੁੰਦਰ ਬੜੀ ਦੂਰ, ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ।
5: LG ਕੈਮ ਅਤੇ ਸੋਲੈਕਸ ਬ੍ਰਾਂਡ ਦੀਆਂ ਸੋਲਰ ਹੋਮ ਬੈਟਰੀਆਂ ਤੁਰੰਤ ਵਾਪਸ ਮੰਗਵਾਈਆਂ ਜਾ ਰਹੀਆਂ ਹਨ। ਪ੍ਰਭਾਵਿਤ ਬੈਟਰੀਆਂ ਜ਼ਿਆਦਾ ਗਰਮ ਹੋ ਸਕਦੀਆਂ ਹਨ ਅਤੇ ਅੱਗ ਫੜ ਸਕਦੀਆਂ ਹਨ। ਸੰਭਾਵੀ ਤੌਰ ਤੇ ਜਾਇਦਾਦ ਨੂੰ ਨੁਕਸਾਨ, ਸੱਟ ਜਾਂ ਮੌਤ ਹੋ ਸਕਦੀ ਹੈ। ਘਟਨਾਵਾਂ ਵਾਪਰੀਆਂ ਹਨ ਅਤੇ ਸੰਪਤੀ ਨੂੰ ਨੁਕਸਾਨ ਅਤੇ ਸੱਟਾਂ ਲੱਗੀਆਂ ਹਨ। ਚੈੱਕ ਕਰਨ ਲਈ 1300-677-273 ਤੇ ਕਾਲ ਕਰੋ ਜਾਂ lgessbattery.com/au/recall ਤੇ ਜਾਓ। ਜੇਕਰ ਤੁਹਾਡੀ ਬੈਟਰੀ ਪ੍ਰਭਾਵਿਤ ਹੋਈ ਹੈ ਤਾਂ ਇਸ ਨੂੰ ਠੀਕ ਹੋਣ ਤੱਕ ਤੁਰੰਤ ਬੰਦ ਕਰੋ।

0: ਤੁਸੀਂ ਸੁਣ ਰਹੇ ਹੋ ਰੇਡੀਓ ਰਾਬਤਾ 98.5 FM।
1: ਇੱਕ ਸ਼ੇਰ ਦੇ ਕੋਲ ਸ਼ੇਰ ਹੈ ਕਿ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ, ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ, ਸੋਚਿਆ ਨਾ ਸੀ ਕਦੇ ਹੋਏਗਾ ਪਰ ਹੋ ਗਿਆ। ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ, ਸੋਚਿਆ ਨਾ ਸੀ ਕਦੇ ਇਹ ਹੋਏਗਾ ਪਰ ਹੋ ਗਿਆ,
2: ਪਰ ਹੋ ਗਿਆ।
1: ਔਰ ਇੱਕ ਦਾ ਮਤਲਬ ਹੀ ਪੜ੍ਹਦਾ ਕਿ ਨਾ ਕੋਈ ਸੀਨੇ 'ਚ ਚਾਨਣ, ਨਾ ਕੋਈ ਮੱਥੇ 'ਚ ਸੇਕ, ਨਾ ਕੋਈ ਸੀਨੇ 'ਚ ਚਾਨਣ, ਨਾ ਕੋਈ ਮੱਥੇ 'ਚ ਸੇਕ, ਇਸ ਤਰ੍ਹਾਂ ਦਾ ਕਿਸ ਤਰ੍ਹਾਂ ਸੁਰਜੀਤ ਪਾਤਰ ਹੋ। ਔਰ ਇੱਕ ਆਖਰੀ ਗਜ਼ਲ
2: ਸਰ ਕੁਛ ਤਰਨੂ ਵਿੱਚ ਪਲੀਜ਼।
1: ਉਦੋਂ ਸ਼ੇਰ ਨੇ ਕਿ ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਬਿਨਾ ਮਤਲੀ ਤੋਂ ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਰਿਹਾ ਤੈਨੂੰ ਮੈਂ ਜ਼ੰਜੀਰ ਚੋਂ। ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਦਿਆਂ ਤੈਨੂੰ ਮੈਂ ਜ਼ੰਜੀਰ ਚੋਂ। ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ, ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਹੈ, ਇੱਕ ਉਡਾਰੀ ਮਾਰ ਤੇ ਨਿਕਲ ਜਾਏ ਇਸ ਤਸਵੀਰ ਚੋਂ, ਇੱਕ ਉਡਾਰੀ ਮਾਰ ਤੇ ਨਿਕਲ ਜਾਏ ਇਸ ਤਸਵੀਰ ਚੋਂ। ਔਰ ਇੱਕ ਨਜ਼ਮ ਛੋਟੀ ਜਿਹੀ ਵਸੀ ਮੈਂ ਬਹੁਤ ਵਾਰੀ ਪੜ੍ਹੀ ਹੈ ਕਿ ਇੱਕ ਲਜ਼ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ, ਇੱਕ ਲਜ਼ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ, ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ, ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ, ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ, ਇੱਕ ਸ਼ਾਇਰ ਬਚ ਰਿਹਾ ਸੰਵੇਦਨਾ ਸੰਗ ਲਰਜ਼ਦਾ, ਇੰਨੇ ਪੱਥਰ ਉਹ ਤਾਂ ਗਿਣਤੀ ਕਰਕੇ ਪੱਥਰ।
3: ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜਨਰਲ ਵਿੱਚ ਦਾ ਫਾਸਲਾ।
2: ਸਰ ਸਾਡੀ ਤੁਹਾਡੀ ਮੁਲਾਕਾਤ ਹੋਈ,
1: ਇਸ ਤਰ੍ਹਾਂ ਹੈ ਜਿਸ ਤਰ੍ਹਾਂ, ਮੈਂ ਕੁਛ ਉਹਦਾ ਪੜ੍ਹਨਾ ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ, ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ, ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ, ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ, ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ, ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ, ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ, ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ, ਮੈਂ ਤਾਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ, ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ, ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ, ਧਰਮ ਹੈ ਇਖਲਾਕ ਹੈ ਕਾਨੂੰਨ ਹੈ ਇਹ ਕੌਣ ਹੈ, ਧਰਮ ਹੈ ਇਖਲਾਕ ਹੈ ਕਾਨੂੰਨ ਹੈ ਇਹ ਕੌਣ ਹੈ, ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ, ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ, ਕਿ ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ, ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ, ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ, ਔਰ ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ, ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸੁਖਾਂ ਵਿਚਲਾ ਫਾਸਲਾ। ਇੱਕ ਛੋਟੀ ਜਾਂ ਕੀ ਹੈ ਤੇਰੇ ਸ਼ਹਿਰ ਵਿੱਚ, ਤੈਨੂੰ ਤੇਰੇ ਮੁਤਰਸ ਯਾਦ ਆ ਗਈ ਤਾਂ ਸੁਣ ਕੇ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾਮ ਨਾਮ ਸੁਣਦਾ
4: ਵਾਹ ਵਾਹ इस वेले फ्रीडम ते हर चीज विक्री ते है सारे घरेलू सामान ते 50% तक छूट प्राप्त करो इस विच गलीचे लाइटिंग बिस्तर दी चादर दीवार कला शीशे अते होर भी बहुत कुछ शामिल हन जल्दी करो विक्री हुन चालू है सिर्फ फ्रीडम ते
1: की है तेरे शहर विच।

0: ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਣਦੇ ਜੰਗਲ ਤੇ ਬਰਸਾਤ ਹੋਈ ਉਹਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
1: ਵਾਹ
0: ਉਹਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ ਅਜਬ ਗੱਲ ਖਵਾਤੀਨੋ ਹਜ਼ਰਾਤ ਹੋਏ ਸਾਡੀ ਤੁਹਾਡੀ ਮੁਲਾਕਾਤ